0: ਜੀ ਅੱਛਾ ਜੀ ਢੇਰ ਮਨ ਨਾ ਜੀ ਇਹ ਨਿਵੇ ਕਹਾ ਤਰਜ਼ ਗੁਰੂ ਸੇ ਕਾਲ ਕੋਨ ਕੇ ਸੁਖ ਜੀ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਜੀ ਹੈਲੋ ਵਾਲੇਕੁਮ ਅਸਲਾਮ ਟਾਈਮ ਅਸਰੋਂ ਬਖਤ ਨੇ ਦੋ ਦਿਲ ਟਾਈਮ ਰਸਰ ਪਾ ਦੇ ਸਸ ਮੇਜ ਜੀ ਬਲ ਹਾਰ ਅਗਲੇ ਦੀ ਜੀ ਬਲ ਮੈਂ ਅਸਲਾਮ ਵਾਲੇਕੁਮ ਤਾਜ ਭਾਈ ਪ੍ਰੋਗਰਾਮ ਜ਼ਬਰਦਸਤ ਢੇਰ ਜ਼ਤਾ ਮਨ ਨਾ ਜੀ ਬਲ ਮੈਂ ਅਸਲਾਮ ਅਗਲੇ ਦੀ ਜੀ ਗੁੱਡ ਮੋ ਦਾ ਖਦਮਾ ਸ਼ਾਮਿਲ ਕਰ ਦੇ ਔ ਤਾਜ ਸਸ ਬਰਥਡੇ ਬਖਲੇ ਵੀ ਅਸਮਾਈ ਮਾ ਹਾਂ ਜ਼ਮਾ ਬਰਥਡੇ ਸਾਰ ਦਾ ਯੈਸ ਯੈਸ ਯੈਸ ਯੈਸ ਅਸਬਾ ਗੇਮ ਸ਼ੋਮ ਦੇ ਕਨਾ ਮਤਲਬ ਨਹੀਂ ਸ਼ਪੀਲ ਜ਼ਮਾ ਬਰਥਡੇ ਦਾ ਉਹ ਚੁੰਕਿ ਅਹੋ ਸਬਾ ਬਮਨ ਉਹ ਸਹੀ ਦਾ ਸਬਾ ਜ਼ਮਾ ਗੇਮ ਸ਼ੋਮ ਦਾ ਮੈਂ ਕਿ ਵਗਪ ਸ਼ਪ ਲਗੋ ਸਹੀ ਦਾ ਅਭਿਨੰਦ ਗੁਜਰੂ ਪ੍ਰੋਗਰਾਮ ਦੇ ਨੰਦਰ ਟੂਲ ਪ੍ਰੋਗਰਾਮ ਦੇ ਹਾਂ ਫਿਰ ਮਨ ਨੇ ਨਿਵੇ ਕਾਲ ਤਰ ਤੁਕ ਹਾਲ ਕੋਨ ਕੀ ਸੁਖ ਦੀ ਅਸਲਾਮ ਵਾਲੇਕਮ ਅਸਲਾਮ ਵਾਲੇਕਮ ਜੀ ਵਾਲੇਕਮ ਸਰ ਦੇ ਖਿਆਲ ਬਲ ਤਰਫ ਤੇ ਬਲ ਮੈਂ ਸੱਜਣਾ ਅਗਲੇ ਦੀ ਜੀ ਤਾਜ ਬੇ ਤਾਸੋ ਡੇਰੇ ਸ਼ੁਕਰੀਆ ਜਹਾਨ ਜੇ ਨੂਰ ਆਉ ਸਾਸੋ ਸਰ ਵੱਡੇ ਦਾ ਨਜ਼ਮਾ ਦੇ ਤਰਫ ਨਾ ਤਾਸ ਤੇ ਡੇਰੇ ਡੇਰੇ ਮੁਬਾਰਕ ਸ਼ਾ ਹੋ ਅੱਲਾ ਤਾਸੁਲਾ ਡੇਰੇ ਖੁਸ਼ਹਾਲੀ ਰਹਿ ਕੇ ਆਮੀਨ ਡੇਰੇ ਮੰਨ ਜੀ ਐਨੀ ਵਜਨਾ ਬਲ ਕਲਪ ਗੁਰੂ ਲਾਈਨ ਲਾਈਨ ਮੰਦ ਸੁਖਤੀ ਜੀ ਅਸਲਾਮ ਵਾਲੇਕਮ ਵਾਲੇਕਮ
1: ਸਲਾਮ ਜੀ
0: ਜਨਾਬ ਅਲੀ ਆਵਾਜ਼ ਨਹੀਂ ਦੱਸੀ ਜ਼ਮਾ ਦੱਸਤਾ ਪਤਾ ਲੱਗੀ ਨਾ ਚੀਜ਼ ਜ਼ੰਗ ਦੇ ਟੈਲੀਫੋਨ ਮਾਮਾ ਕੇ ਸਦਾ ਸੇ ਮਸਲੇ ਕਾਲ ਦਰਫਤ ਬੜਾ ਸ਼ੁਕਰ ਕਰ ਕੋਨ ਕੇ ਸੁਖਤੀ ਜੀ ਅਸਲਾਮ ਵਾਲੇਕਮ ਅਸਲਾਮ ਵਾਲੇਕਮ ਜੀ ਵਾਲੇਕਮ ਅਸਲਾਮ ਜਨਾਬ ਸੁਖ ਦਕਮ ਜਨਾਬ
2: ਆਇਸ਼ਾ ਖਬਰ ਕੋ ਮਤਕਰਾਮ ਨੂੰ
0: ਆਇਸ਼ਾ ਪ੍ਰੋਗਰਾਮ ਕੇ ਤਹਰ ਗਲੇ ਸੜੇ ਮੇਸ਼ੇ ਬਖੈਰ ਆਲੇ ਵਾਈ ਆਇਸ਼ਾ ਦਖੇ
2: ਸ਼ੋਰ ਨਾ ਨਾਮ ਕਾ ਸਖੈ
0: ਖੈਰ ਖਰਤ ਸਸ ਦੋ ਆਗਾਨੇ ਦੇ
2: ਜੀ
0: ਮੈਂ ਸਸ ਦੋ ਆਗਾਨੇ ਦੇ ਪ੍ਰੋਗਰਾਮ ਦਾ ਸ਼ੁਰੂ ਨਾ ਹੋ ਰੇ ਕੁਸ ਦੇ ਰੇਡੀਓ ਆਨ ਕਰੇ ਦੇ
2: ਸ਼ੁਰੂ ਨਾ
0: ਪ੍ਰੋਗਰਾਮ ਖਾਲ ਗਈ ਕੇ ਮਜ਼ਾ
2: ਦਵਾੜ
0: ਗਈ ਕਿ ਨਾ ਸਬਰ ਅਸਰ ਸ਼ਰੀਕ ਹੈ ਆਇਸ਼ਾ ਟਾਈਮ ਰਸਰ ਬਿਖੀ ਖਬ ਖਤਮ ਦੋ ਦੇ ਵਾਲੇਕੁਮ ਅਸਲਾਮ ਡੇਰਾ ਮੰਦਨ ਕੋ ਆਇਸ਼ਾ ਨਮਸਰ ਆਇਸ਼ਾ ਜੀ ਨੂੰ ਪਰਵਾਨ ਕੇ ਕਾਲ ਕੋ ਡੇਰਾ ਜਾਤਾ ਮਨ ਨੇ ਕੋ ਮੈਸੇਜ ਬਲ ਲਗਾ ਲਈ ਜੀ ਅੱਛਾ ਜੀ ਦਾ ਸਵਾਇ ਹਾਂਜੀ ਖਾਂ ਯੋ ਕਾਲ ਖਲੂ ਜੀ ਬਿਆ ਪਰਵਾਨ ਪਿਆ ਗਏ ਨਾ ਬਾਦ ਬੋ ਵਾਇੰਡ ਅਪ ਕੋ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਖੈਰ ਦੀ ਜੀ ਸੁਖ ਦਕਮ ਦੇ ਨਾ ਖਿਆਲ ਆਰਿਫ ਸੁਖ ਸੁਖ ਖਬਰ ਕਵੇ ਜੀ ਜੀ ਪਤਾ ਲੱਗੀ ਨਾ ਟੈਲੀਫੋਨ ਮਾਮਾ ਕੇ ਸਦਾ ਸੇ ਮਸਲਾ ਦਾ ਯਾਰ ਚਿਦੀਮ ਕੇ ਆਵਾਜ਼ ਵਲੇ ਨਰਾਜ਼ੀ ਐਨੀ ਹਾਉ ਜਨਾਬ ਯੋ ਕਾਲ ਬਖਲ ਪਸੇ ਫਤਿਨ ਸੁਨੋ 711-88-99 ਬਦ ਅਸਲਾਮ ਵਾਲੇਕੁਮ ਜੀ
3: ਵਾਲੇਕੁਮ ਸਲਾਮ ਸਿੰਘ ਗੰਡੀ
0: ਖੈਰ ਦੀ ਜੀ ਤਾਂ ਸੁਖੀ
3: خیر
0: خیرتی او ہے دس پک میں تکم طرف نا
3: پروگرام نے سچ ٹولا اور
0: کا بس کاز نہ کہے کنا گورے بیاں افغان گو نو
3: بیمار ہے
0: نہیں اللہ تعالی دے تسلا ہر اوقات صحت دے غرا کے من خدا سب ہر پروگرام کی یقین و ساتھ دعا کو لازم ان کو لگا ہر پروگرام کے چکم دے کلا پروگرام سٹارٹ اخلما چا برتھ ڈے ویگیتا دے رنگے سو پی پوری ور کئی چا ور کڑی وی انٹرویو زی ور کڑی ویگیتا دے رنگے چا کر سو خوشا جان دے غلی وی دے سر سر سو بیمار وی ٹول دے چکم دے غز پروگرام یو لس منٹ ہو ابتدائی غم دے زلا کو مٹولو بندے
3: ਬਿਲਕੁਲ
0: ਓਕੇ ਭਾਈ ਅੱਲਾ ਹਾਫਿਜ਼ ਜੀ ਵੇਖੋ ਦਮ ਸਰ ਸਲੀਮ ਸਾਹਿਬ ਚੁੰਦੇ ਪਰੋਂ ਕੇ ਕਾਲ ਕੋ ਡੇਰੇ ਜਤਾ ਮਨ ਨੇ ਕਹੋ ਤਨੂਰ ਕਾਲ ਕੋ ਲੋ ਤਨੂਰ ਮੈਸੇਜ ਕੋ ਲੋ ਬਿਲਕੁਲ ਜ਼ਰੂਰਤ ਨਹੀਂ ਸ਼ਰੇ ਪ੍ਰੋਗਰਾਮ ਟਾਈਮ ਚੁੰਦੇ ਦਾ ਅਖਬਰ ਖਤਮ ਤਰਫ ਤਰਫ ਸਿੱਧੇ ਲੈ ਦਿੱਤਾ ਸੋ ਤੋ ਲੋ ਡੇਰੇ ਜਤਾ ਮਨ ਨਾ ਚਾਚ ਦਾ ਪ੍ਰੋਗਰਾਮ ਸਮਗ ਪੂਰੇ ਯਵਾ ਗਿੰਟਾ ਵਾਉਰੇ ਦੇ ਚਾਕਾ ਜੋ ਕੇ ਸੇਮੇ ਸੋ ਕੋ ਮਾ ਸ਼ਾਮਿਲ ਲਗਾ ਗੇ ਨਾ ਮਾਫੀ ਗਵਾੜੂ ਚਾਚ ਸੇਮੇ ਸੋ ਸ਼ਾਮਿਲ ਕਰ ਮਨ ਨੇ ਕਹੋ ਚਾ ਪ੍ਰੋਗਰਾਮ ਬਿਲਕੁਲ ਖਾਮੋਸ਼ ਸਰ ਵਾਉਰੇ ਦੇ ਖੁਸੂਸੀ ਮਨ ਨਾ ملاقات راغب صبر خپل مزبا تاج الرحمن اور کی اجازت خدای په امان